0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬਹੁਤ ਹੀ ਪਿਆਰ ਭਰਾ ਤੇ ਨਿੱਘਾ ਜਿਹਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ SBS ਦੇ ਮੈਲਬਨ ਸਟੂਡੀਓ ਤੋਂ, ਜਿਹਨੂੰ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 5 June 2026। 2026 ਸਾਲ ਦੇ 6ਵੇਂ ਮਹੀਨੇ ਦਾ ਪਹਿਲਾ ਕੰਮਕਾਜੀ ਹਫ਼ਤਾ ਵੀ ਮੁੱਕ ਚੱਲਾ, ਯਾਨੀ ਕਿ 2026 ਦੇ ਅੱਧ ਦੇ ਅਸੀਂ ਕਾਫ਼ੀ ਨੇੜੇ ਹਾਂ ਤੇ ਕੈਲੰਡਰ ਵਾਲੇ ਨਵੇਂ ਸਾਲ ਦੇ ਨਾਲੋਂ ਜ਼ਿਆਦਾ ਨੇੜੇ ਹਾਂ ਜੀ ਨਵੇਂ ਵਿੱਤੀ ਵਰ੍ਹੇ ਦੇ, ਯਾਨੀ ਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ, ਤੇ ਟੈਕਸ ਸੀਜ਼ਨ ਵੀ ਸਿਰ ਤੇ ਆਇਆ ਹੀ ਖਲੋਤਾ। ਕਰਾਂਗੇ ਇਸ ਬਾਰੇ ਵੀ ਗੱਲਬਾਤ, ਮਗਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਕਰਾਂਗੇ ਜੀ ਪੰਜਾਬੀਆਂ ਨਾਲ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਨਕੋਰ ਪੰਜਾਬੀ ਗਾਣੇ। ਪਰ ਇਹ ਗੱਲਾਂ ਬਾਤਾਂ ਤੇ ਗਾਣਿਆਂ ਤੋਂ ਇਲਾਵਾ ਹਮੇਸ਼ਾ ਵਾਂਗ ਸੁਣਾਵਾਂਗੇ ਜੀ ਦੇਸ਼ ਦੁਨੀਆ ਦੀਆਂ ਖਬਰਾਂ। ਤੇ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਜੀ ਕਿ PCOS ਜਿਹੜੀ ਇੱਕ ਹਾਰਮੋਨਲ ਕੰਡੀਸ਼ਨ ਸੀ, ਇੱਕ ਬਿਮਾਰੀ ਸੀ, ਇਸ ਦਾ ਨਾਮ ਬਦਲ ਕੇ ਹੁਣ PMOS ਰੱਖ ਦਿੱਤਾ ਗਿਆ। ਵੈਸੇ ਤਾਂ ਇਹ ਸਿਰਫ ਇੱਕ ਨਾਂ ਵਿੱਚ ਬਦਲਾਅ ਹੈ, ਲੇਕਿਨ ਇਸ ਦਾ ਕੀ ਮਹੱਤਵ ਹੈ ਇਹਦੇ ਬਾਰੇ ਸੁਣਾਵਾਂਗੇ ਜੀ ਇੱਕ ਵਿਸਥਾਰਿਤ ਰਿਪੋਰਟ ਤੇ ਨਾਲ ਹੀ ਗੱਲਬਾਤ ਕਰਾਂਗੇ ਪੈਟਸ ਬਾਰੇ। ਹਾਂਜੀ, ਉਹਨਾਂ ਪਸ਼ੂਆਂ ਬਾਰੇ ਜੋ ਕਿ ਸਾਡੇ ਪਰਿਵਾਰਾਂ ਦਾ ਹਿੱਸਾ ਬਣ ਜਾਂਦੇ ਨੇ ਅਤੇ ਆਸਟ੍ਰੇਲੀਆ ਵਿੱਚ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਹਿੱਸਾ ਨੇ ਜੀ ਪੈਟਸ। ਤੇ ਜੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੋਵੇ ਕੀ ਹੈ ਤਰੀਕਾ, ਉਹਦੇ ਬਾਰੇ ਕਰਾਂਗੇ ਗੱਲਬਾਤ। ਤੇ ਦਿਨ ਹੈ ਜੀ ਸ਼ੁੱਕਰਵਾਰ, ਯਾਨੀ ਕਿ ਸਾਡੇ ਲਹਿੰਦੇ ਪੰਜਾਬ ਤੋਂ ਸਾਡਾ ਹਫ਼ਤਾਵਾਰੀ ਸੈਗਮੈਂਟ ਅਖਾਣ ਕਹਾਣੀ ਦਾ। ਅਖਾਣ ਕਹਾਣੀ ਇੱਕ ਅਜਿਹੀ ਮੁਹਿੰਮ ਹੈ ਜੋ SBS ਪੰਜਾਬੀ ਨੇ ਸ਼ੁਰੂ ਕੀਤੀ ਹੈ। ਇਸ ਦੇ ਰਾਹੀਂ ਅਸੀਂ ਭੁੱਲੇ ਵਿਸਰੇ ਅਖਾਣਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਇਤਿਹਾਸ ਤਾਂ ਜਾਣਦੇ ਹੀ ਹਾਂ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕੀ ਰੈਲੇਵੈਂਸ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸਾਡੀ ਇੱਕ ਮੁਹਿੰਮ ਹੈ ਜੀ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੀ ਤੇ ਸਤਿਕਾਰ ਨੂੰ ਹੋਰ ਵਧਾਉਣ ਦੀ। ਜੇ ਤੁਸੀਂ ਵੀ ਇਹ ਸਾਰਾ ਕੁਝ ਸੁਣਨਾ ਚਾਹੁੰਦੇ ਹੋ ਤੇ ਬਣੇ ਰਹੋ ਜੀ ਇਸ ਸ਼ੋਅ ਦੇ ਨਾਲ। ਤੇ ਸਾਡਾ ਜਿਹੜਾ ਸਾਥ ਹੈ ਉਹ ਤੁਸੀਂ ਸਿਰਫ ਸ਼ੋਅ ਸੁਣ ਕੇ ਨਹੀਂ ਦੇਣਾ, ਜੇ ਤੁਸੀਂ ਕਰਨੀ ਹੋਵੇ ਸਾਡੇ ਨਾਲ ਗੱਲਬਾਤ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਬਰਥਡੇ ਐਨੀਵਰਸਰੀ ਵਿਸ਼ ਕਰਨੀ ਹੋਵੇ, ਜਾਂ ਫਿਰ ਸੁਣਨਾ ਹੋਵੇ ਕੋਈ ਆਪਣੀ ਮਨ ਪਸੰਦ ਦਾ ਗਾਣਾ, ਤੇ ਇਹ ਸਾਰੀ ਫਰਮਾਇਸ਼ ਕਰ ਸਕਦੇ ਹੋ। ਪ੍ਰੋਗਰਾਮ ਕਿੱਦਾਂ ਦਾ ਜਾ ਰਿਹਾ ਉਹਦੇ ਬਾਰੇ ਵੀ ਆਪਣੇ ਵਿਚਾਰ ਕਰ ਸਕਦੇ ਹੋ ਜੀ ਸਾਂਝੇ। ਵੈਸੇ ਤਾਂ ਕੁਝ ਗਾਣਿਆਂ ਦਾ ਪਟਾਰਾ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਆਪਣੀ ਮਨ ਪਸੰਦ ਦਾ ਕੋਈ ਸੰਗੀਤ ਸੁਣਨਾ ਚਾਹੁੰਦੇ ਹੋ ਜੀ SMS ਕਰਕੇ ਜ਼ਰੂਰ ਭੇਜੋ, ਕਰਾਂਗੇ ਤੁਹਾਡੀ ਇੱਛਾ ਪੂਰੀ। SMS ਕਰਨ ਲਈ ਨੰਬਰ ਨੋਟ ਕਰ ਲਓ 0439799767 0439799767 ਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 5 ਜੂਨ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਵਿਰੋਧੀ ਧਿਰ ਨੇ ਸਰਕਾਰ ਉੱਤੇ ਇਲਜ਼ਾਮ ਲਗਾਏ ਹਨ ਕਿ ਸਰਕਾਰ ਦੀ 5% ਡਿਪੋਜ਼ਿਟ ਦੇ ਕੇ ਘਰ ਖਰੀਦਣ ਵਾਲੀ ਯੋਜਨਾ ਤਹਿਤ ਸਥਾਈ ਪ੍ਰਵਾਸੀਆਂ ਨੂੰ ਵੱਧ ਫਾਇਦਾ ਹੋ ਰਿਹਾ। ਸੈਨੇਟ ਦੇ ਅਨੁਮਾਨ ਮੁਤਾਬਕ ਇਸ ਯੋਜਨਾ ਦੇ ਵਿਸਥਾਰ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ 51,000 ਸਥਾਈ ਨਿਵਾਸੀਆਂ ਨੇ ਸਰਕਾਰ ਦੇ 5% ਡਿਪੋਜ਼ਿਟ ਯੋਜਨਾ ਤੱਕ ਪਹੁੰਚ ਕੀਤੀ ਹੈ। ਲਿਬਰਲ ਨੇਤਾ ਐਂਗਸ ਟੇਲਰ ਨੇ ਅਜਿਹੀਆਂ ਯੋਜਨਾਵਾਂ ਨੂੰ ਸਿਰਫ ਆਸਟ੍ਰੇਲੀਅਨ ਨਾਗਰਿਕਾਂ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ, ਜਦਕਿ ਲੇਬਰ ਮੰਤਰੀ ਮਾਰਕ ਬਟਲਰ ਨੇ ਵਿਰੋਧੀ ਧਿਰ ਦੀਆਂ ਚਿੰਤਾਵਾਂ ਉੱਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ PR ਧਾਰਕ ਵੀ ਦੇਸ਼ ਦੇ ਵਾਸੀ ਹਨ। ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਨੂੰ ਲੈ ਕੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਗੱਠਜੋੜ ਸੰਸਦ ਵਿੱਚ ਵਿਵਾਦਪੂਰਨ ਕੈਪੀਟਲ ਗੇਨਸ ਟੈਕਸ ਤਬਦੀਲੀਆਂ ਨੂੰ ਰੋਕਣ ਦੇ ਲਈ ਸੈਨੇਟ ਵਿੱਚ ਗ੍ਰੀਨਜ਼ ਨਾਲ ਮਿਲ ਕੇ ਕੰਮ ਕਰ ਸਕਦਾ। ਅਗਲੇ ਸਾਲ ਜੁਲਾਈ ਤੋਂ ਨਵੇਂ ਘਰਾਂ ਲਈ ਜਾਇਦਾਦਾਂ ਉੱਤੇ ਨਕਾਰਾਤਮਕ ਗੈਰਿੰਗ ਭਾਵ ਨੈਗੇਟਿਵ ਗੈਰਿੰਗ ਨੂੰ ਸੀਮਤ ਕਰਨ ਲਈ ਹੇਠਲੇ ਸਦਨ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਅਤੇ ਮਹਿੰਗਾਈ ਨਾਲ ਜੁੜੀ ਦਰ ਲਈ ਪੂੰਜੀ ਲਾਭ ਟੈਕਸ ਭਾਵ ਕੈਪੀਟਲ ਗੇਨ ਟੈਕਸ ਉੱਤੇ 50% ਦੀ ਛੋਟ ਨੂੰ ਖਤਮ ਕੀਤਾ ਗਿਆ। ਹੁਣ ਜੂਨ ਦੇ ਅਖੀਰ ਵਿੱਚ ਜਾਂਚ ਤੋਂ ਬਾਅਦ ਸੈਨੇਟ ਵਿੱਚ ਇਸ ਉੱਤੇ ਵੋਟਿੰਗ ਹੋਵੇਗੀ, ਪਰ ਇਸ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਗ੍ਰੀਨਜ਼ ਦੇ ਸਮਰਥਨ ਦੀ ਵੀ ਲੋੜ ਹੈ, ਜੋ ਅਜੇ ਤੱਕ ਯਕੀਨੀ ਨਹੀਂ ਹੈ। ਅਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਗ੍ਰੀਨਜ਼ ਹੁਣ ਗੱਠਜੋੜ ਦਾ ਸਾਥ ਵੀ ਦੇ ਸਕਦਾ। ਉੱਥੇ ਪੇਂਡੂ ਵਿਕਟੋਰੀਆ ਵਿੱਚ ਚਾਕੂ ਦੇ ਨਾਲ ਕੀਤੇ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹੈ। ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਉੱਤੇ ਕਿਸ਼ੋਰਾਂ ਦੇ ਇੱਕ ਸਮੂਹ ਵੱਲੋਂ ਹਮਲਾ ਕੀਤਾ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਬੈਂਡੀਗੋ ਵਿੱਚ ਇੱਕ ਗਲੀ ਵਿੱਚ ਕੱਚੀ ਨੀਂਦ ਸੋ ਰਿਹਾ ਸੀ ਜਦੋਂ 6 ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਸਲੋਵੇਨੀਆ ਦੀ ਸੰਸਦ ਨੇ ਸੱਜੇ ਪਾਸੇ ਇੱਕ ਵੱਡਾ ਬਦਲਾਅ ਕੀਤਾ, ਜਿਸ ਨਾਲ ਉੱਥੇ ਦੇ ਪ੍ਰਧਾਨ ਮੰਤਰੀ ਜਨੇਜ਼ ਜਨਸਾ ਦੀ ਅਗਵਾਈ ਵਿੱਚ ਇੱਕ ਨਵੀਂ ਰੂੜੀਵਾਦੀ ਸਰਕਾਰ ਦੀ ਪੁਸ਼ਟੀ ਹੋਈ ਹੈ। ਜਨਸਾ ਦੀ ਸਲੋਵੇਨੀਆ ਡੈਮੋਕ੍ਰੈਟਿਕ ਪਾਰਟੀ ਨੇ 4 ਹੋਰ ਸੱਜੇ ਪੱਖੀ ਪਾਰਟੀਆਂ ਨਾਲ ਗੱਠਜੋੜ ਸਮਝੌਤਾ ਕੀਤਾ। 90 ਮੈਂਬਰੀ ਇਸ ਨੈਸ਼ਨਲ ਅਸੈਂਬਲੀ ਨੇ ਮਾਰਚ ਵਿੱਚ ਹੋਈਆਂ ਸਖ਼ਤ ਚੋਣਾਂ ਤੋਂ ਬਾਅਦ ਮਹੀਨਿਆਂ ਤੋਂ ਚੱਲ ਰਹੇ ਰਾਜਨੀਤਿਕ ਰੁਕਾਵਟ ਨੂੰ ਖਤਮ ਕਰਦੇ ਹੋਏ 49-30 ਵੋਟਾਂ ਦੇ ਨਾਲ ਨਵੀਂ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਕਿਸੇ ਵੀ ਪਾਰਟੀ ਨੂੰ ਸ਼ਾਮਲ ਕਰਨ ਲਈ ਲੋੜੀਂਦਾ ਬਹੁਮਤ ਨਹੀਂ ਮਿਲਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਰਾਨ ਦੇ ਸਰਵਉੱਚ ਨੇਤਾ ਨਾਲ ਮਿਲ ਕੇ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਕਰਨ ਲਈ ਸਨਮਾਨਿਤ ਹੋਣਗੇ। ਜ਼ਿਕਰਯੋਗ ਹੈ ਕਿ ਟਰੰਪ ਨੂੰ ਦੁਸ਼ਮਣਾਂ ਅਤੇ ਸਹਿਯੋਗੀਆਂ ਦੋਵਾਂ ਵੱਲੋਂ ਚੇਤਾਵਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਰਾਨ ਯੁੱਧ ਉੱਤੇ ਉਹਨਾਂ ਕੋਲ ਵਿਕਲਪ ਖਤਮ ਹੁੰਦੇ ਜਾ ਰਹੇ ਨੇ। ਹੁਣ ਗੱਲ ਪੰਜਾਬ ਦੀ, ਜਿੱਥੇ ਦੀਆਂ ਸਥਾਨਕ ਚੋਣਾਂ ਵਿੱਚ ਆਪ ਭਾਵ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਉੱਤੇ ਵੱਧ ਵੋਟ ਸ਼ੇਅਰ ਲੈਣ ਵਿੱਚ ਮੋਹਰੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਅੱਜ ਵੱਖ ਵੱਖ ਸਿਆਸੀ ਧਿਰਾਂ ਨੂੰ ਮਿਲੇ ਵੋਟ ਸ਼ੇਅਰ ਦਾ ਐਲਾਨ ਕੀਤਾ ਗਿਆ। ਵੇਰਵਿਆਂ ਅਨੁਸਾਰ ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਵਿੱਚੋਂ ਆਪ, 8 ਨਗਰ ਕੌਂਸਲਾਂ ਅਤੇ 1 ਨਗਰ ਪੰਚਾਇਤ ਵਿੱਚੋਂ 50% ਤੋਂ ਵੱਧ ਵੋਟ ਪ੍ਰਾਪਤ ਕਰਨ ਵਿੱਚ ਸਫਲ ਰਹੀ। ਦੂਜੇ ਨੰਬਰ ਉੱਤੇ ਰਹਿਣ ਵਾਲੀ ਕਾਂਗਰਸ ਕਿਸੇ ਵੀ ਨਗਰ ਵਿੱਚ 50% ਵੋਟ ਸ਼ੇਅਰ ਦਾ ਅੰਕੜਾ ਪਾਰ ਨਹੀਂ ਕਰ ਸਕੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੈਟਸ ਜਾਂ ਫਿਰ ਪਾਲਤੂ ਜਾਨਵਰ ਆਸਟ੍ਰੇਲੀਅਨ ਪਰਿਵਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਨੇ। ਦੇਸ਼ ਦੇ ਲਗਭਗ 3/4 ਘਰਾਂ ਵਿੱਚ ਪਾਲਤੂ ਜਾਨਵਰ ਰਹਿੰਦੇ ਨੇ, ਪਰ ਆਸਟ੍ਰੇਲੀਆ ਵਿੱਚ ਪੈਟਸ ਦੀ ਸਿਹਤ ਲਈ ਵੀ ਸਖ਼ਤ ਨਿਯਮ ਹਨ। ਕੀ ਨੇ ਇਹ ਨਿਯਮ, ਇਸ ਨੂੰ ਲੈ ਕੇ ਇੱਕ ਪੜਚੋਲ ਲੈ ਕੇ ਹਾਜ਼ਰ ਨੇ ਸਾਡੇ ਸਾਥੀ MP ਸਿੰਘ।
1: ਹਾਜ਼ਰੀਨ, ਕੀ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਨਿਯਮਤ ਤੌਰ ਉੱਤੇ ਵੈਟਰਨਰੀ ਡਾਕਟਰ ਕੋਲ ਲੈ ਕੇ ਜਾਣਾ ਉਸ ਦੀ ਸਿਹਤ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨ ਦੇ ਇਸ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਆਸਟ੍ਰੇਲੀਆ ਵਿੱਚ ਵੈਟਰਨਰੀ ਕਲੀਨਿਕ ਦੀ ਵਿਜ਼ਿਟ ਦੌਰਾਨ ਕੀ ਉਮੀਦ ਰੱਖਣੀ ਚਾਹੀਦੀ ਹੈ। ਲੋ, ਪੇਸ਼ ਹੈ ਇਸ ਬਾਰੇ ਹੋਰ ਜਾਣਕਾਰੀ MP ਸਿੰਘ ਕੋਲੋਂ। ਆਸਟ੍ਰੇਲੀਆ ਦੇ 3/4 ਘਰਾਂ ਵਿੱਚ ਪਾਲਤੂ ਜਾਨਵਰ ਹਨ ਅਤੇ ਕਈ ਲੋਕਾਂ ਲਈ ਉਹ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ, ਜਿਵੇਂ ਕਿ ਵੇਰਾ ਜ਼ਿਜ਼ਟੋ ਦਾ 13 ਸਾਲ ਲੈਬਰੇਡੋਰ ਚਿਕੀ।
2: Oh, he's 100% a member of the family. He's not like family, he is family. And I guess like for us humans, it's really important for a professional to keep an eye on their health. So the annual checkup is a good chance for the vet to check their general health, give them their vaccination, talk about any questions that you might have.
1: ਜਿਵੇਂ ਵੈਟਨਰੀ ਡਾਕਟਰ ਡਾਕਟਰ ਡਾਇਨਾ ਬਾਰਕਰ ਸਮਝਾਉਂਦੀ ਹੈ, ਪਾਲਤੂ ਜਾਨਵਰ ਅਕਸਰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਲੁਕਾ ਲੈਂਦੇ ਹਨ।
3: So regular checkups can alert vets to those subtle changes that you might not see, but also gives you an opportunity to discuss preventative care for your pet. Having that relationship also helps minimize any stress or anxiety that your pet might have going to the vet. So they might get used to the vet a little bit more than just sort of arriving when they're unwell.
1: ਰੋਕਥਾਮੀ ਦੇਖਭਾਲ ਵਿੱਚ ਟੀਕਾਕਰਨ, ਪਰਜੀਵੀ ਰੋਕਥਾਮ ਅਤੇ ਦੰਦਾਂ ਦੀ ਦੇਖਭਾਲ ਸ਼ਾਮਲ ਹੁੰਦੀ ਹੈ ਤਾਂ ਜੋ ਬਿਮਾਰੀਆਂ ਹੋਣ ਤੋਂ ਪਹਿਲਾਂ ਹੀ ਰੋਕੀਆਂ ਜਾ ਸਕਣ। ਡਾਇਗਨੋਸਟਿਕ ਟੈਸਟਿੰਗ ਨਾਲ ਬਿਮਾਰੀ ਦੇ ਨਿਸ਼ਾਨ ਵੀ ਜਲਦੀ ਪਤਾ ਲੱਗ ਸਕਦੇ ਹਨ। ਸੋ ਵੈਟਨਰੀ ਕਲੀਨਿਕ ਜਾਣ ਤੋਂ ਪਹਿਲਾਂ ਕੁਝ ਗੱਲਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ, ਜਿਵੇਂ ਡਾਕਟਰ ਰਿਆਨ ਔਂਗ ਦੱਸ ਰਹੇ ਹਨ।
4: ਇਟਸ ਈਜ਼ੀ ਟੂ ਫੋਰਗੇਟ ਆਲ ਦ ਕਨਸਰਨਸ ਦੈਟ ਯੂ ਹੈਵ, ਸੋ ਯੂਜੂਲੀ ਟ੍ਰਾਈ ਐਂਡ ਰਾਈਟ ਇਟ ਡਾਊਨ ਬਿਫੋਰਹੈਂਡ ਇਫ ਯੂ ਕੈਨ। You know, if you're worried about things like changes in behavior, eating, drinking habits, including any recent medications that your pets may be on.
1: Appointment book karde samay apni visit da karan dasso ate clinic nu apne paaltu janwar diyan khaas zaroorataan bare vi jankari dio, jivein ke Mrs. Sizito samjha rahi hai.
2: Whether that's helping us get our pet into and out of the car, whether it's making sure that they've got more space in the waiting area, they can be very helpful to make sure our pet has as positive an experience as possible at the vet.
1: ਡਾਕਟਰ ਬਾਰਕਰ ਕਹਿੰਦੀ ਹੈ ਕਿ ਵੱਖ ਵੱਖ ਜਾਨਵਰਾਂ ਲਈ ਅਣਜਾਣ ਮਾਹੌਲ ਨਾਲ ਨਜਿੱਠਣ ਦੇ ਤਰੀਕੇ ਵੀ ਵੱਖਰੇ ਹੋ ਸਕਦੇ ਹਨ। ਜਦੋਂ ਤੁਸੀਂ ਕੰਸਲਟੇਸ਼ਨ ਰੂਮ ਵਿੱਚ ਹੁੰਦੇ ਹੋ, ਵੈਟਨਰੀ ਡਾਕਟਰ ਤੁਹਾਡੇ ਪਾਲਤੂ ਜਾਨਵਰ ਦੀ ਸਰੀਰਕ ਜਾਂਚ ਕਰਦੇ ਹੋਏ ਕਈ ਸਵਾਲ ਪੁੱਛਦੇ ਹਨ।
3: This includes checking your pet's eyes, ears, teeth, checking their coat, listening to their heart and lungs using a stethoscope, having a feel of their abdomen to see if we can feel anything inside, checking their joints as well. The last bit is often taking the temperature.
1: ਇਹ ਅਪਾਇੰਟਮੈਂਟ ਤੁਹਾਡੇ ਲਈ ਆਪਣੇ ਜਾਨਵਰ ਦੀ ਸਿਹਤ ਬਾਰੇ ਚਿੰਤਾਵਾਂ ਸਾਂਝੀਆਂ ਕਰਨ ਦਾ ਵੀ ਮੌਕਾ ਹੁੰਦਾ ਹੈ ਅਤੇ ਡਾਕਟਰ ਇਲਾਜ ਦੇ ਵਿਕਲਪ ਵੀ ਦੱਸਦੇ ਹਨ। ਕੰਸਲਟੇਸ਼ਨ ਤੋਂ ਬਾਅਦ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਤੁਸੀਂ ਰਿਸੈਪਸ਼ਨ ਤੋਂ ਲੈ ਸਕਦੇ ਹੋ ਅਤੇ ਉੱਥੇ ਹੀ ਭੁਗਤਾਨ ਵੀ ਕੀਤਾ ਜਾਂਦਾ ਹੈ। ਐਮਰਜੈਂਸੀ ਵੈਟ ਸੈਂਟਰ ਵੀ ਕਈ ਥਾਵਾਂ ਉੱਤੇ ਉਪਲਬਧ ਹਨ ਜੇ ਪਾਲਤੂ ਜਾਨਵਰ ਅਚਾਨਕ ਬਿਮਾਰ ਹੋ ਜਾਵੇ ਜਾਂ ਜ਼ਖਮੀ ਹੋ ਜਾਵੇ, ਜਿਵੇਂ ਡਾਕਟਰ ਔਂਗ ਸਮਝਾ ਰਹੇ ਹਨ।
4: Or perhaps vomiting and severe diarrhea, especially if there's blood coming out, trouble breathing, seizures, collapse. If you suspect that perhaps your pet has eaten something toxic, and in Australia, snake bites are something that we always treat pretty urgently. So emergency hospitals are staffed by vets and nurses who are trained specifically in emergency and critical care.
1: ਜੇ ਤੁਰੰਤ ਚਿੰਤਾ ਹੋਵੇ ਤਾਂ ਕਲੀਨਿਕ ਜਾਣ ਤੋਂ ਪਹਿਲਾਂ ਫੋਨ ਕਰਨਾ ਜ਼ਰੂਰੀ ਹੁੰਦਾ ਹੈ।
4: Give them a call before heading in, so that way they'll be prepared and ready for you. When you talk to them on the phone, they may give you some advice on how to safely transport your pet. Generally, cats and small animals should always be in a secure carrier. You can put a light cloth over the top of the carrier, keep them calm. For dogs, if they can't walk or they've been in an accident or they have a fracture, you can use a blanket as a stretcher.
1: ਜਦੋਂ ਤੁਸੀਂ ਐਮਰਜੈਂਸੀ ਸੈਂਟਰ ਪਹੁੰਚਦੇ ਹੋ ਤਾਂ ਸਟਾਫ ਤੁਰੰਤ ਜਾਂਚ ਕਰਦੇ ਹਨ ਕਿ ਕੌਣ ਪਹਿਲਾਂ ਇਲਾਜ ਲਈ ਜਾਵੇਗਾ।
4: So the sickest animals are usually the ones seen first and not necessarily in order of arrival. And if they're concerned about anything, they'll seek permission from you to take your pet straight through to the treatment area. I know it can be a bit scary sometimes to be separated from your pet, but what they're trying to do is to make sure that they are looking after your pet and can quickly stabilize them and alleviate any pain if required.
1: ਵੈਟਨਰੀ ਡਾਕਟਰ ਲੋੜੀਂਦੇ ਟੈਸਟਾਂ, ਇਲਾਜ ਅਤੇ ਖਰਚਿਆਂ ਬਾਰੇ ਜਾਣਕਾਰੀ ਦਿੰਦੇ ਹਨ। ਪਾਲਤੂ ਜਾਨਵਰ ਦੇ ਮਾਲਕ ਵਜੋਂ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ।
3: Part of owning a pet is that sometimes things go wrong when you least expect it. It is always worth talking to your family to have a plan about the financial responsibility for your pet and having in a contingency about how you would pay for those costs.
1: ਜੇ ਤੁਹਾਡੇ ਕੋਲ ਵਿੱਤੀ ਸਮੱਸਿਆਵਾਂ ਹਨ ਤਾਂ ਇਸ ਬਾਰੇ ਇਮਾਨਦਾਰੀ ਨਾਲ ਵੈਟ ਸਟਾਫ ਨੂੰ ਦੱਸਣਾ ਮਹੱਤਵਪੂਰਨ ਹੁੰਦਾ ਹੈ। ਵੈਟ ਟੀਮਾਂ ਪਾਲਤੂ ਜਾਨਵਰ ਦੀ ਬਹੁਤ ਦੇਖਭਾਲ ਕਰਦੀਆਂ ਹਨ। ਸਤਿਕਾਰਪੂਰਕ ਗੱਲਬਾਤ ਨਾਲ ਉਹ ਤੁਹਾਡੇ ਜਾਨਵਰ ਲਈ ਸਭ ਤੋਂ ਵਧੀਆ ਫੈਸਲੇ ਕਰ ਸਕਦੇ ਹਨ। ਪੈਟ ਇੰਸ਼ੋਰੈਂਸ ਵੀ ਇੱਕ ਵਿਕਲਪ ਹੈ, ਡਾਕਟਰ ਔਂਗ ਕਹਿੰਦੇ ਹਨ।
4: So with pet insurance, you pay your vet at the time of treatment, and then when we're discharged from hospital, you submit a claim to your insurer, and you get reimbursed for the amount that you spend. And the additional benefit also is that it can take away some of the emotional pressure that comes when you're facing unexpected medical decisions.
1: ਪਾਲਤੂ ਜਾਨਵਰ ਪਰਿਵਾਰ ਦੇ ਪਿਆਰੇ ਮੈਂਬਰ ਹੁੰਦੇ ਹਨ ਜੋ ਖੁਸ਼ੀ ਅਤੇ ਸਾਥ ਦਿੰਦੇ ਹਨ, ਅਤੇ ਆਪਣੇ ਸਥਾਨਕ ਵੈਟਨਰੀ ਡਾਕਟਰ ਦੀ ਮਦਦ ਨਾਲ ਤੁਸੀਂ ਉਹਨਾਂ ਦੀ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਯਕੀਨੀ ਬਣਾ ਸਕਦੇ ਹੋ। ਦੋਸਤੋ, ਇਹ ਸੀ ਅੱਜ ਦਾ ਆਸਟ੍ਰੇਲੀਆ ਐਕਸਪਲੇਨ, ਜੋ ਕਿ SBS ਦੀ ਫਿਲ ਸੁਵਾਕ ਦੀ ਮਦਦ ਦੇ ਨਾਲ ਤੁਹਾਡੇ ਤੱਕ ਪੰਜਾਬੀ ਵਿੱਚ ਲੈ ਕੇ ਆਉਂਦਾ MP ਸਿੰਘ ਨੇ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ, ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ।
3: SBS audio
4: apni wavelength naal mel khandiyan taranga sunan layi play button dabo
5: SBS chill
6: SBS pop asia non stop asian pop
7: can you describe that feeling for people who haven't experienced it
8: SBS hindi uplabdh karwata hai
9: far from the partisan politics
4: naal hi sat to vad bhashawan vich khabran vi tuhade mood naal mel khanda sangeet ate manmohak podcast vi jo tuhadi udeek kar rahe ne SBS audio app download karo ja
3: sbs.com.au/audio
10: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ, ਉਸ ਤੋਂ ਬਾਅਦ ਕਰਾਂਗੇ ਅੱਗੇ ਦੀ ਗੱਲਬਾਤ।

0: ਦੋਸਤੋ ਜੇ ਤੁਹਾਨੂੰ ਵੀ ਇਹ ਗਾਣਾ ਪਸੰਦ ਆਇਆ ਜਾਂ ਫਿਰ ਸੁਣਨਾ ਚਾਹੁੰਦੇ ਹੋ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਗਾਣਾ ਅਤੇ SMS ਕਰਕੇ ਜ਼ਰੂਰ ਭੇਜੋ ਜੀ ਆਪਣੇ ਮਨਪਸੰਦ ਗਾਣੇ ਦੀ ਫਰਮਾਇਸ਼। SMS ਕਰਨ ਲਈ ਨੰਬਰ ਹੈ 04397997767 04397997767। ਅਤੇ ਹੁਣ ਵੇਲਾ ਹੋ ਗਿਆ ਜੀ ਸਾਡੀ ਅਗਲੀ ਰਿਪੋਰਟ ਦਾ, ਅਗਲੀ ਪੇਸ਼ਕਾਰੀ ਦਾ, ਜੋ ਕਿ ਹੈ PCOS ਬਾਰੇ। PCOS ਇੱਕ ਬਿਮਾਰੀ ਦਾ ਨਾਮ ਸੀ ਜਿਹਨੂੰ ਹੁਣ ਬਦਲ ਦਿੱਤਾ ਗਿਆ, ਪਰ ਅਜਿਹਾ ਕਿਉਂ ਕੀਤਾ ਗਿਆ, ਆਓ ਸੁਣਦੇ ਹਾਂ ਜੀ ਇਸ ਬਾਰੇ ਰਿਪੋਰਟ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਪਿਆਰੇ ਦੋਸਤੋ, ਪੋਲੀਸਿਸਟਿਕ ਓਵਰੀ ਸਿੰਡਰਮ PCOS ਇੱਕ ਹਾਰਮੋਨ ਅਸੰਤੁਲਨ ਹੈ ਜੋ ਹਰ 8 ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦੁਨੀਆ ਭਰ ਵਿੱਚ ਲਗਭਗ 17 ਕਰੋੜ ਔਰਤਾਂ ਇਸ ਤੋਂ ਪੀੜਿਤ ਹਨ। ਇੱਕ ਨਵੀਂ ਪਹਿਲਕਦਮੀ ਵਿੱਚ ਅੰਤਰਰਾਸ਼ਟਰੀ ਖੋਜਕਾਰਾਂ ਨੇ 14 ਸਾਲ ਦੀ ਖੋਜ ਅਤੇ 22,000 ਔਰਤਾਂ ਦਾ ਸਰਵੇਖਣ ਕਰਨ ਤੋਂ ਬਾਅਦ PCOS ਦਾ ਨਾਮ ਬਦਲ ਕੇ ਪੋਲੀਐਂਡੋਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰਮ PMOS ਰੱਖਿਆ ਹੈ। ਇਸ ਅੰਤਰਰਾਸ਼ਟਰੀ ਕਮੇਟੀ ਵਿੱਚ ਆਸਟ੍ਰੇਲੀਆ ਦੀ ਮੋਨੈਸ਼ ਯੂਨੀਵਰਸਿਟੀ ਦੇ ਖੋਜਕਾਰ ਮੌਜੂਦ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਨਵਾਂ ਨਾਮ ਇਸ ਬਿਮਾਰੀ ਅਤੇ ਇਸ ਦੇ ਪ੍ਰਭਾਵਾਂ ਨੂੰ ਬਿਹਤਰ ਤਰੀਕੇ ਨਾਲ ਦਰਸਾਉਂਦਾ ਹੈ। ਪਰ ਇਸ ਕੰਡੀਸ਼ਨ ਦਾ ਨਾਮ ਆਖਿਰ ਬਦਲਿਆ ਕਿਉਂ ਗਿਆ ਅਤੇ ਕੀ ਨਵੇਂ ਨਾਮ ਨਾਲ ਇਲਾਜ ਕਰਨਾ ਸੌਖਾਲਾ ਹੋਵੇਗਾ? SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ PMOS ਦੇ ਪ੍ਰਭਾਵ ਅਤੇ ਨਾਮ ਬਦਲਣ ਨਾਲ ਭਵਿੱਖੀ ਨਤੀਜਿਆਂ ਉੱਤੇ ਖਾਸ ਐਕਸਪਲੇਨਰ। ਵਰਲਡ ਹੈਲਥ ਔਰਗਨਾਈਜੇਸ਼ਨ ਦੇ ਮੁਤਾਬਕ PCOS ਪੋਲੀਸਿਸਟਿਕ ਓਵਰੀ ਸਿੰਡਰਮ ਔਰਤਾਂ ਨੂੰ ਪ੍ਰਭਾਵਿਤ ਕਰਦੀ ਇੱਕ ਹਾਰਮੋਨਲ ਬਿਮਾਰੀ ਹੈ ਜਿਸ ਦੇ ਕਾਰਨ ਸਪਸ਼ਟ ਨਹੀਂ ਹਨ। ਇਹ ਸਥਿਤੀ ਸਰੀਰ ਵਿੱਚ ਦੋ ਹਾਰਮੋਨਾਂ, ਇੰਸੂਲਿਨ ਅਤੇ ਐਂਡਰੋਜਨ, ਪੁਰਸ਼ ਕਿਸਮ ਦੇ ਹਾਰਮੋਨ ਦੇ ਵਧੇ ਹੋਏ ਪੱਧਰਾਂ ਨਾਲ ਸੰਬੰਧਿਤ ਹੈ। ਇਹ ਹਾਰਮੋਨਲ ਅਸੰਤੁਲਨ ਮਾਹਵਾਰੀ ਦੇ ਨਾ ਆਉਣ ਜਾਂ ਅਨਿਯਮਿਤ ਹੋਣ, ਚਿਹਰੇ ਅਤੇ ਸਰੀਰ 'ਤੇ ਬਹੁਤ ਜ਼ਿਆਦਾ ਵਾਲ ਆਉਣ, ਭਾਰ ਵਧਣ ਅਤੇ ਜਨਨ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਪਰ ਇਸ ਕੰਡੀਸ਼ਨ ਦਾ ਨਾਮ ਕਿਉਂ ਬਦਲਿਆ ਗਿਆ? PCOS ਇੰਟਰਨੈਸ਼ਨਲ ਨੇਮ ਚੇਂਜ ਸਟੀਅਰਿੰਗ ਕਮੇਟੀ, ਯਾਨੀ ਕਿ ਉਹ ਕਮੇਟੀ ਜੋ PCOS ਦੇ ਨਾਮ ਬਦਲਣ ਦੀ ਅਗਵਾਈ ਕਰ ਰਹੀ ਹੈ, ਦੇ ਮੈਂਬਰ ਡਾਕਟਰ ਮਾਈਕਲ ਕੋਸਟੈਲੋ, ਗਾਇਨਕੋਲੋਜਿਸਟ ਅਤੇ ਰੀਪ੍ਰੋਡਕਟਿਵ ਐਂਡੋਕ੍ਰਾਈਨ ਅਤੇ ਇਨਫਰਟੀਲਿਟੀ ਦੇ ਸਪੈਸ਼ਲਿਸਟ ਹਨ, ਯਾਨੀ ਕਿ ਬਾਂਝ ਪੁਣੇ ਦੇ ਮਾਹਿਰ, ਨੇ SBS ਪੰਜਾਬੀ ਨਾਲ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ 7,000 PCOS ਪੀੜਤਾਂ ਅਤੇ ਮਾਹਿਰਾਂ ਦਾ ਸਰਵੇਖਣ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ PCOS ਨਾਮ ਭੁਲੇਖਾ ਪੈਦਾ ਕਰਨ ਵਾਲਾ ਹੈ ਅਤੇ ਵਿਗਿਆਨ ਦੇ ਆਧਾਰ 'ਤੇ ਵੀ ਇਹ ਗਲਤ ਹੈ, ਕਿਉਂਕਿ ਇਸ ਬਿਮਾਰੀ ਨਾਲ ਜੁੜੀਆਂ ਬਹੁ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਜੋ ਇਹ ਨਾਮ ਮੁਕੰਮਲ ਤੌਰ 'ਤੇ ਦਰਸਾਉਂਦਾ ਨਹੀਂ।
3: In that survey, it showed that 86% of patients with PCOS and 76% of health professionals agreed that first of all the name was misleading and also that the name should be changed. So this was the mandate that we then went on to continue to go about the name change process, a lot of which is then explained in the Lancet publication that announced the new name. As well as being misleading, the name was actually, it was scientifically inaccurate in that there is no increase in abnormal cysts on the ovary, but there's only just an increased number of what we call normal antral follicles, which all reproductive age women have these antral follicles in their ovaries, and there's just an increased number of these.
2: ਉਹਨਾਂ ਇਹ ਵੀ ਕਿਹਾ ਕਿ PCOS ਵਿੱਚ ਨਾ ਸਿਰਫ ਓਵਰੀ ਵਿੱਚ ਸਿਸਟਸ ਬਲਕਿ ਕਈ ਪ੍ਰਭਾਵ ਹੁੰਦੇ ਹਨ, ਮਾਨਸਿਕ ਸਿਹਤ, ਚਮੜੀ, ਮੋਟਾਪਾ, ਖਾਣੇ ਨੂੰ ਪਚਾਉਣ ਦੀ ਸ਼ਕਤੀ ਆਦਿ, ਜਿਨ੍ਹਾਂ ਦਾ ਜ਼ਿਕਰ PCOS ਨਾਮ ਵਿੱਚ ਨਹੀਂ ਸੀ, ਅਤੇ ਇਸ ਬਿਮਾਰੀ ਨੂੰ ਸਮਝਣ ਅਤੇ ਇਸ ਦੀ ਪਹਿਚਾਣ ਕਰਨਾ ਮੁਸ਼ਕਲ ਹੋ ਰਿਹਾ ਸੀ।
3: The name was also misleading and narrow because it just referred solely to the ovary and left out the other important multi-system features to the condition, which include reproductive, dermatological or skin, psychological features, endocrine and cardiometabolic features. And as a result of that name being scientifically inaccurate and misleading and narrow, this actually then went on and caused harm because this led to many women either having missed or delayed diagnosis, which led to delayed care. And as I just mentioned, underdiagnosis of the condition.
2: ਸਿਡਨੀ ਰਹਿੰਦੀ ਯੂਨੀਵਰਸਿਟੀ ਗ੍ਰੈਜੂਏਟ ਪਰਨੀਤ ਕੌਰ ਨੂੰ ਪਹਿਲੀ ਵਾਰ 2018 ਵਿੱਚ PCOS ਨਾਲ ਡਾਇਗਨੋਜ਼ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਡਾਕਟਰ ਕੋਲ ਆਪਣੇ ਵੱਧ ਰਹੇ ਭਾਰ ਅਤੇ ਪੀਰੀਅਡਸ ਨਾ ਆਉਣ ਦੀ ਸ਼ਿਕਾਇਤ ਕਰਦੇ ਸਮੇਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ PCOS ਦੇ ਲੱਛਣ ਸਨ।
4: Growing up, I always thori ji overweight sigi, thori ji motti. Main like, you know, kheldi sigi, netball kheldi sigi, gym jandi sigi. But I'm still like hor jwakkan de meri age naal thori ji overweight sigi. So like I said, jame it's normal. But mere periods kade on schedule, ja every month nahi sige. Always like either like 10 mahine baad ja 4 mahine, always issue siga. ਪਰ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀਗਾ, ਸੋ ਕਦੇ ਅਸੀਂ ਚੈੱਕ ਨਹੀਂ ਕਰਾਇਆ। ਪਰ ਫਿਰ ਜਦੋਂ ਮੈਂ ਯੂਨੀ ਸਟਾਰਟ ਕੀਤੀ, ਉਦੋਂ ਮੈਂ 18 ਸਾਲ ਦੀ ਸੀਗੀ। ਫਿਰ ਹੌਲੀ ਹੌਲੀ ਮੈਂ ਸੋਚਿਆ, ਯੂ ਨੋ, ਲਾਈਕ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ। ਅਤੇ ਜਦੋਂ ਮੈਂ ਡਾਕਟਰ ਨੂੰ ਦੱਸਿਆ ਵੀ ਹਾਂ ਇਹ ਮੇਰੇ ਸਿਮਟਮ ਨੇ, ਅਤੇ ਉਹਨਾਂ ਨੇ ਉਦੋਂ ਹੀ ਮੈਨੂੰ ਸਿੱਧਾ ਹੀ ਕਿਹਾ ਸੀ ਵੀ ਸਾਨੂੰ ਲੱਗਦਾ ਤੇਰੇ ਕੋਲ PCOS ਆ। ਪਰ ਫਿਰ ਬਲੱਡ ਵਰਕ ਤੋਂ ਕਨਫਰਮ ਹੋਇਆ।
2: PCOS ਦੇ ਹਾਲਾਤਾਂ ਨਾਲ ਜੂਝ ਰਹੀ ਹਰ ਔਰਤ ਦਾ ਅਨੁਭਵ ਵੱਖਰਾ ਹੁੰਦਾ ਹੈ। ਸਿਡਨੀ ਰਹਿੰਦੀ ਨਿਸ਼ਿਤਾ ਖੱਟਰ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਵਿੱਚ PCOS ਦੀ ਪਹਿਚਾਣ ਕਰਨ ਵਿੱਚ ਡਾਕਟਰਸ ਨੂੰ ਕਾਫੀ ਸਮਾਂ ਲੱਗ ਗਿਆ ਅਤੇ ਵੱਧਦੇ ਵਜ਼ਨ ਅਤੇ ਪੀਰੀਅਡਸ ਦਾ ਨਿਯਮਿਤ ਸਮੇਂ ਤੇ ਨਾ ਆਉਣ ਦਾ ਕਾਰਨ ਆਇਰਨ ਦੀ ਕਮੀ ਹੀ ਸਮਝਿਆ ਗਿਆ ਸੀ।
5: ਸੋ ਆਈ ਕੈਪਟ ਪੁਟਿੰਗ ਔਨ ਵੇਟ, ਹੈਡ ਇਰੈਗੂਲਰ ਪੀਰੀਅਡਸ, ਬਟ ਐਵਰੀ ਸਿੰਗਲ ਟਾਈਮ ਦੈਟ ਆਈ ਰੇਜ਼ਡ ਇਟ, ਆਈ ਵਾਸ ਟੋਲਡ ਇਟ ਵਾਸ ਜਸਟ ਹਾਰਮੋਨਲ ਚੇਂਜਸ ਔਰ ਆਈ ਹੈਡ ਲੋ ਆਇਰਨ, which I did have, so it was easy to dismiss. I was diagnosed with PCOS at the age of 26. It actually took 3 rounds of going back before anyone actually looked deeper. But it was an ultrasound that finally led to the diagnosis. But by that point, I felt like I spent years feeling like something was off, but it wasn't taken seriously.
2: 2026 ਵਿੱਚ PCOS ਦੇ ਰੋਗ ਦਾ ਨਾਮ ਬਦਲ ਕੇ PMOS ਰੱਖ ਦਿੱਤਾ ਗਿਆ ਹੈ, ਯਾਨੀ ਪੋਲੀਐਂਡਰਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰਮ। ਡਾਕਟਰ ਕੋਸਟੈਲੋ ਦਾ ਕਹਿਣਾ ਹੈ ਕਿ ਇਹ ਨਾਮ ਇਸ ਬਿਮਾਰੀ ਬਾਰੇ ਜਾਗਰੂਕਤਾ, ਸਮਝ ਅਤੇ ਆਖਿਰਕਾਰ ਇਲਾਜ ਦੇ ਤਰੀਕੇ ਸੁਖਾਲੇ ਬਣਾਵੇਗਾ।
3: ਇਟ ਸ਼ੁੱਡ ਇੰਪਰੂਵ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਆਫ ਬੋਥ ਵੂਮਨ ਵਿਦ ਦ ਕੰਡੀਸ਼ਨ ਐਂਡ ਹੈਲਥ ਪ੍ਰੋਫੈਸ਼ਨਲਸ, ਵਿਚ ਸ਼ੁੱਡ ਦੈਨ ਸਪੀਡ ਅਪ ਦ ਡਾਇਗਨੋਸਿਸ ਐਂਡ ਇੰਪਰੂਵ ਦੀ the actual diagnosis, you know, making the diagnosis, speed it up, and this should and reduce misdiagnosis and ultimately improve care. The other thing is it should hopefully also improve research funding, because in the past, applying for research grants, it was always, PCOS was always put in the reproductive or gynecological domain, so to speak, all right? It's now we can also apply for many other bodies.
2: 22,000 ਪੀੜਤਾਂ ਅਤੇ ਸਿਹਤ ਮਾਹਿਰਾਂ ਦੀ ਰਾਏ ਤੋਂ ਬਾਅਦ, ਅੰਤਰਰਾਸ਼ਟਰੀ ਪੱਧਰ 'ਤੇ ਕੀਤੇ ਗਏ ਸਰਵੇਖਣ ਅਤੇ ਵਰਕਸ਼ਾਪਸ ਤੋਂ ਬਾਅਦ ਇਸ ਨਾਮ ਉੱਤੇ ਸਹਿਮਤੀ ਹੋਈ।
3: ਐਂਡ ਆਫਟਰ ਆਲ ਆਫ ਥੀਸ 4 ਸਰਵੇਸ, ਇੰਟਰਨੈਸ਼ਨਲ ਸਰਵੇਸ, 4 ਇੰਟਰਨੈਸ਼ਨਲ ਵਰਕਸ਼ਾਪਸ ਐਂਡ ਵੋਟਿੰਗ, ਇਟ ਆਲ ਕੇਮ ਡਾਊਨ ਟੂ ਦੀ ਪ੍ਰੀਫਰਡ ਟਰਮ ਵਾਸ ਪੋਲੀਐਂਡਰਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰੋਮ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
0: ਜੀ ਹਾਂ ਦੋਸਤੋ, ਇਹ ਨਾਮ ਤਾਂ ਬਦਲ ਦਿੱਤਾ ਗਿਆ ਹੈ, ਅਤੇ ਜਿੱਦਾਂ ਕਿ ਇਸ ਰਿਪੋਰਟ ਵਿੱਚ ਵੀ ਕਈ ਔਰਤਾਂ ਨੇ ਦੱਸਿਆ ਕਿ ਉਹਨਾਂ ਦੀ ਬਿਮਾਰੀ ਨੂੰ ਫੜੇ ਜਾਣ ਤੱਕ, ਯਾਨੀ ਕਿ ਡਿਟੈਕਸ਼ਨ ਹੋਣ ਤੱਕ ਪਹੁੰਚਣਾ ਹੀ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ, ਕਈਆਂ ਦਾ ਅਜਿਹਾ ਤਜੁਰਬਾ ਰਿਹਾ ਹੈ। ਪਰ ਹੁਣ ਇਹ ਨਾਮ ਤਾਂ ਬਦਲ ਦਿੱਤਾ ਗਿਆ, ਕਿਉਂ ਬਦਲਿਆ ਗਿਆ ਸੀ ਸੁਣਿਆ, ਪਰ ਹੁਣ ਇਸ ਬਦਲਾਅ ਦੇ ਨਾਲ ਕੀ ਹੋ ਸਕਦਾ ਹੈ ਸੰਭਾਵਿਤ, ਇਹ ਜਾਣਨ ਲਈ ਕਰਨਾ ਪਏਗਾ ਥੋੜ੍ਹਾ ਜਿਹਾ ਇੰਤਜ਼ਾਰ, ਕਿਉਂਕਿ ਸਮਾਂ ਹੋ ਗਿਆ ਜੀ ਵਕਫਾ ਲੈਣ ਦਾ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣ ਰਹੇ ਹੋ, ਉਹ ਸਾਰੀਆਂ ਸਾਡੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਸਾਡੇ ਨਾਲ ਸਾਡੀ ਵੈਬਸਾਈਟ 'ਤੇ ਲੇਖ, ਵੀਡੀਓ, ਫੋਟੋਆਂ ਅਤੇ ਹੋਰ ਬਹੁਤ ਕੁਝ ਹੈ। ਤੁਸੀਂ ਸਾਡੇ ਨਾਲ ਸਾਡੀ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਰਾਹੀਂ ਵੀ ਜੁੜ ਸਕਦੇ ਹੋ। ਸਾਡਾ ਹੈਂਡਲ ਹੈ ਜੀ SBS PUNJABI, SBS ਪੰਜਾਬੀ। ਮਿਲਦੇ ਹਾਂ ਜੀ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
6: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
7: ਵਿਸ਼ਵ ਪੱਧਰ 'ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
8: ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australia-explained ਉੱਤੇ ਜਾਓ।
9: SBS South Asian brings you closer to South Asia. News in 10 languages, the SBS Spice podcast, and the hottest tracks on SBS South Asian Radio. There is so much to explore. Check it out now on the SBS Audio app or website.
8: ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਜੀ PCOS ਬਿਮਾਰੀ ਬਾਰੇ, ਅਤੇ ਇਸ ਬਿਮਾਰੀ ਦਾ ਨਾਮ ਆਖਰ ਕਿਉਂ ਬਦਲਿਆ ਗਿਆ, ਕਿਉਂ ਇਸਨੂੰ ਓਵਰੀਜ਼ ਤੋਂ ਲੈ ਕੇ ਹੁਣ ਹਾਰਮੋਨਸ ਤੱਕ ਇਸ ਬਿਮਾਰੀ ਦਾ ਨਾਮ ਬਦਲਿਆ ਗਿਆ ਹੈ, ਇਸ ਬਾਰੇ ਤੁਸੀਂ ਰਿਪੋਰਟ ਸੁਣ ਚੁੱਕੇ ਹੋ। ਲੇਕਿਨ ਹੁਣ ਇਸ ਬਦਲਾਅ ਤੋਂ ਬਾਅਦ ਕੀ ਵੱਖਰਾ ਹੋਵੇਗਾ, ਆਓ ਸੁਣਦੇ ਹਾਂ ਜੀ ਉਸ ਬਾਰੇ ਰਿਪੋਰਟ।
1: SBS South Asian ਉੱਤੇ SBS ਪੰਜਾਬੀ।
2: PCOS ਦੇ ਰੋਗ ਨਾਲ ਆਪਣੇ ਤਜਰਬੇ ਸਾਂਝੇ ਕਰਦੀ ਹੋਈ ਪ੍ਰਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਨਸੂਲਿਨ ਰੈਜ਼ਿਸਟੈਂਸ PCOS ਹੈ, ਜਿਸ ਦੇ ਇਲਾਜ ਵਿੱਚ ਉਹਨਾਂ ਨੂੰ ਡਾਕਟਰਸ ਤੋਂ ਜ਼ਿਆਦਾ ਮਦਦ ਨਹੀਂ ਮਿਲੀ ਅਤੇ ਇਸ ਬਿਮਾਰੀ ਦਾ ਇਲਾਜ ਉਹਨਾਂ ਆਪਣਾ ਰਹਿਣ ਸਹਿਣ ਬਦਲ ਕੇ ਕੀਤਾ।
4: ਲਾਈਕ ਤੁਸੀਂ ਸੇਮ ਟਾਈਮ ਸੌਵੋ, ਤੁਸੀਂ ਫੋਨ ਦੇਖੋ ਪਹਿਲਾਂ, ਲਾਈਕ ਜੋ

0: ਕੀਤਾ ਸੀਗਾ ਤੇ ਉਹ ਤੋਂ ਬਾਅਦ ਜਦੋਂ ਮੈਨੂੰ ਹਾਂ ਕਹਿਣੀ ਪਈ ਕਿਉਂਕਿ ਯੂ ਨੋ ਲਾਈਕ ਬਹੁਤ ਔਖਾ ਸੀਗਾ ਟੂ ਡੂ ਵਿਦ ਹਰ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜੋ ਮੈਂ ਪੁੱਛਿਆ ਓਕੇ ਨੈਕਸਟ ਸਟੈਪ ਕੀ ਆ ਉਹ ਮੈਨੂੰ ਕਹਿੰਦੇ ਉਹ ਦੇਖ ਲਾ ਵੀ ਇਹਦੇ ਨਾਲ ਕਿਵੇਂ ਆ ਜੇ ਕੋਈ ਇਸ਼ੂਸ ਹੋਏ ਤੂੰ ਆਪਦੀ ਜੀ ਪੀ ਕੋਲ ਜਾਇਆ ਕਾਫੀ ਔਖਾ ਹੋ ਜਾਂਦਾ ਆ ਕੰਸਿਸਟੈਂਟ ਰਹਿਣਾ ਸੋ ਉਹਦੇ ਨਾਲ ਮੈਨੂੰ ਲੱਗਦਾ ਆਪ ਹੀ ਮੈਨੂੰ ਡਿਵੈਲਪ ਕਰਨੇ ਪੈਣੇ ਆ ਹੈਬਿਟਸ ਵੀ ਮੈਨੂੰ ਕੰਸਿਸਟੈਂਸ ਰੱਖਣ ਨੂੰ ਪਰ ਰਾਈਟ ਨਾਓ ਮੈਂ ਪਰਫੈਕਟ ਨਹੀਂ ਹੈਗੀ ਮੈਥੋਂ ਨਹੀਂ ਆਹ ਸਾਰਾ ਕੁਛ ਕਰ ਹੁੰਦਾ ਜਦੋਂ ਮੈਥੋਂ ਨਹੀਂ ਕਰ ਹੁੰਦਾ ਉਦੋਂ ਹੀ ਮੈਨੂੰ ਦਿਸ ਪੈਂਦਾ ਉਦੋਂ ਹੀ ਮੇਰੇ ਐਨਰਜੀ ਕ੍ਰੈਸ਼ ਹੋ ਜਾਂਦੇ ਨੇ ਮੈਂ ਇਰੀਟੇਬਲ ਹਾਂ ਜਾਂ ਮੇਰਾ ਵੇਟ ਗੇਨ ਆ ਜਾਂ ਯੂ ਨੋ ਲਾਈਕ ਜੋ ਵੀ ਮੇਰੇ ਸਿਮਟਮ ਨੇ ਆਲਵੇਜ਼ ਉਦੋਂ ਹੀ ਬਾਹਰ ਆ ਜਾਂਦੇ ਨੇ ਸੋ ਮੈਨੂੰ ਨਹੀਂ ਲੱਗਦਾ ਹੁਣ ਤੱਕ ਮੈਂ ਚੰਗੀ ਨਾਲ ਕਹਿ ਦੋ ਕੰਟਰੋਲ ਕਰ ਹੋਇਆ
1: PMOS ਅਜਿਹੀ ਬਿਮਾਰੀ ਹੈ ਜਿਸ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਪੂਰਾ ਇਲਾਜ ਵੀ ਸਪਸ਼ਟ ਨਹੀਂ ਹੈ ਪਰ ਡਾਕਟਰਜ਼ ਵੱਲੋਂ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਯਤਨ ਕੀਤੇ ਜਾਂਦੇ ਹਨ ਨਿਸ਼ਿਤਾ ਦਾ ਕਹਿਣਾ ਹੈ ਕਿ ਡਾਕਟਰਜ਼ ਨੇ ਉਹਨਾਂ ਨੂੰ ਬਲੱਡ ਸ਼ੂਗਰ ਸੰਤੁਲਿਤ ਕਰਨ ਲਈ ਦਵਾਈ ਦਿੱਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਘਟਾ ਕੇ PMOS ਦੇ ਪ੍ਰਭਾਵਾਂ ਨੂੰ ਸੰਭਾਲਿਆ
2: As soon as I found out, I was prescribed metformin to help balance blood sugar, which is a core part of managing the metabolic side of PCOS. But beyond the medication, the biggest shift was changing how much stress I was putting on my body and mind, because balancing cortisol becomes a really big focus. That's because stress and PCOS feed each other in ways no one really tells you about upfront. So I started lifting lighter weight in the gym, putting less load on my body, and just experiencing so much stress at work, I knew when to stop and how to protect myself. So the repercussions don't show up on the way I look or feel.
1: PCOS ਦਾ ਨਾਮ ਬਦਲ ਕੇ PMOS ਰੱਖਣ ਉੱਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਪ੍ਰਨੀਤ ਨੇ ਕਿਹਾ ਕਿ ਇਸ ਬਿਮਾਰੀ ਦਾ ਨਾਮ ਬਦਲਣਾ ਉਹਨਾਂ ਨੂੰ ਫਾਇਦੇਮੰਦ ਲੱਗਿਆ।
0: ਮੈਨੂੰ ਵਧੀਆ ਲੱਗਿਆ ਵੀ ਉਹਨਾਂ ਨੇ ਨਾਮ ਬਦਲਿਆ ਕਿਉਂਕਿ ਜਦੋਂ ਮੈਂ ਕਿਸ ਨੂੰ ਕਹਿੰਦੀ ਹਾਂ ਮੇਰੇ ਕੋਲ PCOS ਆ ਮੈਨੂੰ ਲੱਗਦਾ ਜਿਹਨੂੰ ਮੈਂ ਦੱਸਿਆ ਉਹਨਾਂ ਨੂੰ ਅੰਡਰਸਟੈਂਡ ਐਕਚੁਲੀ ਆਉਂਦਾ ਨਹੀਂ ਮੇਰੇ ਕੋਲ ਕੀ ਆ ਕਿਉਂਕਿ ਪੋਲੀਸਿਸਟਿਕ ਓਵੇਰੀਅਨ ਸਿੰਡਰਮ ਉਹ ਯੂਜ਼ਲੀ ਜਦੋਂ ਮੈਂ ਆਪਦੀ ਲਾਈਕ ਕਿਸ ਨੂੰ ਦੱਸਿਆ ਫੈਮਿਲੀ ਦੇ ਵਿੱਚ ਉਹਨਾਂ ਲੱਗਦਾ ਹੁੰਦਾ ਵੀ ਓਕੇ ਇਸ਼ੂ ਆ ਜਦੋਂ ਸਾਡੇ ਜਵਾਕ ਹੋ ਗਏ ਲਾਈਕ ਇਸ਼ੂ ਆ ਵੀ ਜਦੋਂ ਯੂ ਨੋ ਲਾਈਕ ਜੇ ਕਦੇ ਕੁਛ ਹੋ ਗਿਆ ਸਾਡੇ ਓਵਰੀਜ਼ ਨੂੰ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਐਕਚੁਲੀ ਇਹ ਫੁੱਲ ਬੋਡੀ ਇਸ਼ੂ ਆ ਲਾਈਕ ਇਟਸ ਲਾਈਕ ਫੁੱਲ ਟਾਈਮ ਜੋਬ ਆ ਇਹਨੂੰ ਮੈਨੇਜ ਕਰਨ ਨੂੰ ਸੋ ਨਾਓ ਵਿਦ ਦ ਨਿਊ ਨੇਮ ਨਵੇਂ ਨਾਮ ਦੇ ਨਾਲ ਉਹ ਸਾਰਾ ਕੁਛ ਇਨਕੰਪਸਿੰਗ ਆ ਵੀ ਉਹਦੇ ਵਿੱਚ ਵੀ ਆਉਂਦਾ ਵੀ ਹਾਂਜੀ ਵੀ ਇਹ ਮੈਟਾਬੋਲਿਕ ਇਸ਼ੂ ਆ ਤੇ ਹੋਰਮੋਨਲ ਇਸ਼ੂ ਆ ਤੇ ਆਈ ਫੀਲ ਲਾਈਕ ਵੀ ਹੁਣ ਜੋ ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਹੋ ਉਹਨਾਂ ਨੂੰ ਅੰਡਰਸਟੈਂਡਿੰਗ ਵੀ ਹੋ ਰਿਹਾ ਤੇ ਤੁਹਾਨੂੰ ਸਪੋਰਟ ਵੀ ਹੋਰ ਮਿਲਦੀ ਆ
1: ਨਿਸ਼ਿਤਾ ਨੇ ਵੀ PMOS ਨਾਮ ਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਨਾਮ ਦੀ ਬਹੁਤ ਮਹੱਤਤਾ ਹੁੰਦੀ ਹੈ ਤੇ ਜ਼ਰੂਰੀ ਹੈ ਕਿ ਉਹ ਨਾਮ ਬਿਮਾਰੀ ਬਾਰੇ ਕੋਈ ਗਲਤ ਫਹਿਮੀ ਨਾ ਪੈਦਾ ਕਰੇ
2: I felt really validated and I felt like it matters more than people might actually realize because when the name of a condition doesn't accurately reflect what's actually happening in your body it creates confusion and it minimizes the experience PCOS made it sound like oh I just have cysts and ovaries and the reality is so much broader there's metabolic hormonal emotional issues that happen alongside and a name that reflects that truth feels like being seen I feel like it really does matter
1: Dr. Costello ne samjhaya ki is khoj da jantak hon to baad hun agle 3 saal vich is nu antarrashtri paddar te ayat karan layi ek 8 padavan di prakriya shuru kiti javegi jis bare filhal bahuti jankari jantak nahi hai
3: but the 8 stages for the global implementation plan involve publication and academic dissemination so publishing papers around this okay And our publication last week was obviously the first one at that. There's also developing resources for patients and health professionals in multiple languages, in diverse formats, okay, and across all different care settings. There's also what will be important is policy and research alignment.
1: ਪਰ ਪ੍ਰਨੀਤ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਅਜਿਹੇ ਜਨਨ ਸਿਹਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ ਜੋ ਘੱਟ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਪ੍ਰਾਪਤ ਨਾ ਕਰਨ ਦਾ ਇੱਕ ਕਾਰਨ ਬਣ ਰਿਹਾ ਹੈ
0: ਮੈਨੂੰ ਲੱਗਦਾ ਇਨ ਜਨਰਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਹੋਰ ਐਜੂਕੇਸ਼ਨ ਚਾਹੀਦੀ ਹੈ ਤੇ ਹੋਰ ਓਪਨ ਕਨਵਰਸੇਸ਼ਨ ਬਹੁਤ ਆਮ ਸਟਿਗਮਾ ਅਰਾਊਂਡ ਲਾਈਕ

0: menstrual health and metabolic health and jodo bhi koi like women's related health issues hunde ne, I feel like main lucky rahi bhi mere parents quite open se ke par jime hor kisne gal kar diya unna di family scene open nahi hai ge, so especially jo tusi chote hunne ho fir se koi hai nahi kise ko jaanu, and I feel like bhi jo to chote kuriyan kise ko jaan sakdiyan oh aap de symptoms jo kisne gal nahi karde oh issue fir badhi janda.
1: ਨਿਸ਼ਿਤਾ ਵੀ ਮੰਨਦੀ ਹੈ ਕਿ ਡਾਕਟਰਸ ਵੱਲੋਂ ਵਧੇਰੇ ਸਹਿਯੋਗ ਦੀ ਜ਼ਰੂਰਤ ਹੈ। ਤਿੰਨ ਵਾਰ ਟੈਸਟ ਕਰਾਉਣ ਦੇ ਬਾਵਜੂਦ ਵੀ ਇਸ ਕੰਡੀਸ਼ਨ ਦੀ ਪਹਿਚਾਣ ਨਹੀਂ ਹੋਈ, ਜਿਸ ਨਾਲ ਉਹਨਾਂ ਦੇ ਇਲਾਜ ਵਿੱਚ ਦੇਰੀ ਨਜ਼ਰ ਆਈ। ਉਹਨਾਂ ਦਾ ਮੰਨਣਾ ਹੈ ਕਿ ਵਧੇਰੀ ਜਾਗਰੂਕਤਾ ਅਤੇ ਇੱਕ ਦੂਸਰੇ ਦੀ ਮਦਦ ਕਰਨ ਨਾਲ ਹੋਰ ਹੱਲ ਨਿਕਲ ਸਕਦੇ ਹਨ।
2: I think there is a real lack of knowledge and on top of that there's shame around talking about it. In South Asian communities, conversations about periods, fertility and hormones, they're kind of avoided, which means a lot of women suffer in silence or they are dismissed by family members who just don't have the language or the awareness to support them. I think we need a little bit more education that's culturally accessible, more safe spaces to have these conversations without the stigma, more women in our communities feeling empowered to advocate for themselves with their doctors. Nobody should have to go back 3 times before being heard. And while there is a change in society, I feel like we've got to keep raising that conversation.
1: ਇਹ ਜਾਣਕਾਰੀ SBS ਪੰਜਾਬੀ ਤੋਂ ਜਸਮੀਤ ਕੌਰ ਵੱਲੋਂ ਪੇਸ਼ ਕੀਤੀ ਗਈ ਹੈ।
3: ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ, ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।

SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ, ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।

0: जी हाँ दोस्तों, जे तुसीं भी सुनना चाहते हो, जे अपनी मनपसंद दा गाना करना चाहते हो, किसी नूं बर्थडे एनिवर्सरी विश या देना चाहते हो, किसी नूं कोई सुनेहा या करना चाहते हो साडे नाल गलबात, ते ऐ सारा कुछ कर सकते हो जी SMS करके। SMS करन लई नंबर है 04397997 0439799767। हुण वेला हो गया जी एक होर वकवा लैण दा, मिलदे हां जी इस छोटे जिहे ब्रेक दे उस पार।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
3: ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ।
4: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ। SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਅਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, SBS ਪੰਜਾਬੀ ਇੱਕ ਨਵੀਂ ਪੋਡਕਾਸਟ ਸੀਰੀਜ਼ ਲੈ ਕੇ ਆਇਆ ਜਿਸਦਾ ਨਾਮ ਹੈ ਅਖਾਣ ਕਹਾਣੀ, ਅਤੇ ਇਸ ਰਾਹੀਂ ਅਸੀਂ ਭੁੱਲੇ ਵਿਸਰੇ ਉਹਨਾਂ ਅਖਾਣਾਂ ਬਾਰੇ ਗੱਲ ਕਰਾਂਗੇ ਜੋ ਕਿ ਸਾਡੀ ਬੋਲੀ ਦਾ ਆਮ ਜਿਹਾ ਹਿੱਸਾ ਹੋਇਆ ਕਰਦੇ ਸੀ ਪਰ ਹੁਣ ਨਹੀਂ ਹੁੰਦੇ। ਅਤੇ ਨਾਲ ਹੀ ਆਪਾਂ ਲੈਂਦੇ ਪੰਜਾਬ ਦਾ ਰੁੱਖ ਕਰਦੇ ਹਾਂ ਜੀ, ਅਤੇ ਜਾਣਦੇ ਹਾਂ ਅੱਜ ਦਾ ਕੀ ਅਖਾਣ ਹੈ, ਉਹਦਾ ਕੀ ਓਰੀਜਿਨ ਹੈ, ਕੀ ਹਿਸਟਰੀ ਹੈ, ਅਤੇ ਅੱਜ ਦੇ ਜ਼ਮਾਨੇ ਵਿੱਚ ਵੀ ਕੀ ਹੈ ਰੈਲੇਵੈਂਸ। ਰੁੱਖ ਕਰਦੇ ਹਾਂ ਜੀ ਲੈਂਦੇ ਪੰਜਾਬ ਦਾ ਅਤੇ ਸੁਣਦੇ ਹਾਂ ਅੱਜ ਦਾ ਅਖਾਣ।
5: SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਅੱਜ ਦੀ ਅਖਾਣ ਕਹਾਣੀ ਲੈ ਕੇ ਹਾਜ਼ਰ ਹਾਂ। ਔਰ ਸਿਆਣਪ ਦੇ ਨਾਲ ਭਰੀਆਂ ਅਖਾਣਾਂ ਦੇ ਪਿੱਛੇ ਲੁਕੀਆਂ ਕਹਾਣੀਆਂ, ਉਹਨਾਂ ਦੇ ਕਾਰਨ ਨੇ ਜਿਹੜੇ ਉਹਨਾਂ ਦੇ ਲੋਪ ਆਉਣ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਅਖਾਣਾਂ ਦੇ ਉੱਤੇ ਮਹਾਨ ਕੰਮ ਕਰਨ ਵਾਲੇ ਇਹਸਾਨ ਬਾਜਵਾ ਜੀ। ਇਹਸਾਨ ਬਾਜਵਾ ਜੀ, ਅੱਜ ਦੀ ਇਸ ਅਖਾਣ ਕਹਾਣੀ 'ਚ SBS ਪੰਜਾਬੀ 'ਤੇ ਆਪ ਜੀ ਦਾ ਸਭ ਸਰੋਤਿਆਂ ਦੇ ਸਾਹਮਣੇ ਬਹੁਤ ਨਿੱਘਾ ਜਿਹਾ ਸਵਾਗਤ ਹੈ
6: ਜੀ। ਧੰਨਵਾਦ ਜੀ, ਧੰਨਵਾਦ ਮੱਲੀ ਸਾਹਿਬ, ਜਿਉਂਦੇ ਵਾਸਤੇ ਰਹੋ, ਖੈਰ ਹੋਵੇ ਜੀ। ਮੇਰਾ ਵੀ ਬੜਾ ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ ਜੀ।
5: ਬਹੁਤ ਧੰਨਵਾਦ ਬਾਜਵਾ ਸਾਹਿਬ, ਤੇ ਇਜਾਜ਼ਤ ਹੋਵੇ ਤੇ ਫਿਰ ਅੱਜ ਦੇ ਖਾਣ ਨੂੰ ਧਰਮ ਹੈ ਤੁਹਾਡੇ ਸਾਹਮਣੇ
6: ਜੀ। ਜੀ ਜੀ ਜੀ
5: ਬਾਜਵਾ ਸਾਹਿਬ, ਕਿਹਾ ਜਾਂਦਾ ਹੈ ਕਿ ਭਾ ਭੁੱਖਿਆਂ ਨੇ ਵਧਾਏ ਨੇ, ਕਰਿਆ ਜੇ ਸਰਾਈਦਾਰ।
6: ਹਾਂਜੀ, ਅਸਲ ਜੀ ਵੇਖੋ ਨਾ, ਭਾ ਆਂਦੇ ਨੇ ਮੁੱਲ ਨੂੰ, ਕੀਮਤ ਨੂੰ, ਪ੍ਰਾਈਸ ਜਿਹਨੂੰ ਅੰਗਰੇਜ਼ੀ ਚ ਆਂਦੇ ਨੇ
5: ਜੀ।
6: ਤੇ ਇਕਨੋਮਿਕਸ ਦਾ ਬੜਾ ਵੱਡਾ ਅਸੂਲ ਹੈ ਕਿ ਜਦੋਂ ਕਿਸੇ ਸ਼ੈ ਦੀ ਡਿਮਾਂਡ ਵਧੇਗੀ ਨਾ
5: ਜੀ ਜੀ,
6: ਤੇ ਸਪਲਾਈ ਥੋੜੀ ਹੋਏਗੀ
5: ਜੀ ਜੀ,
6: ਸਪਲਾਈ ਥੋੜੀ ਹੋਏਗੀ, ਡਿਮਾਂਡ ਵੱਧ ਜਾਏਗੀ, ਉਹਨੂੰ ਲੈਣ ਵਾਲੇ ਲੋਕ ਜ਼ਿਆਦਾ ਹੋਣਗੇ, ਭੁੱਖੇ ਤੋਂ ਮੁਰਾਦ ਲੈਣ ਵਾਲੇ।
5: ਠੀਕ ਹੈ,
6: ਕਿਸੇ ਸ਼ੈ ਦੀ ਤਲਬ ਜਿਹੜੀ ਹੈ ਉਹਦੀ ਮੰਗ ਬਹੁਤ ਜ਼ਿਆਦਾ ਵੱਧ ਜਾਏ ਤੇ ਉਹ ਮਾਰਕੀਟ 'ਚ ਘੱਟ ਹੋਏ ਤੇ ਫਿਰ ਉਹਦਾ ਰੇਟ ਜਿਹੜਾ ਨਾ, ਲੋਕ ਜਿਹੜੇ ਨੇ ਨਾ, ਫਿਰ ਸਾਡੇ ਇਹ ਸਟਾਕਿਸਟ ਉਹ ਚੀਜ਼ਾਂ ਨੂੰ ਓਹਲੇ ਛੱਪੇ ਕਰ ਲੈਂਦੇ ਨੇ, ਔਰ ਕਰਕੇ ਤੇ ਫਿਰ ਉਹ ਆਂਦੇ ਨੇ ਜੀ ਚੀਜ਼ ਸਾਡੇ ਕੋਲ ਥੋੜੀ ਹੈ। ਉਹ ਜਦੋਂ ਥੋੜੀ ਉਹਨਾਂ ਆਖਣਾ ਤੇ ਉਹਨਾਂ ਨੇ ਮੁੱਲ ਵਧਾ ਦੇਣਾ, ਵੀ ਮਿਲਦੀ ਨਹੀਂ ਪਈ ਪਈ, ਆਂਦੇ ਹੋ ਬਈ ਯਾਰ ਤੁਹਾਡੇ ਨਾਲ ਕੋਈ ਤਲਕ ਏ ਤੇ ਅਸੀਂ ਤੁਹਾਨੂੰ ਤੇ ਦੇ ਛੱਡਦੇ ਹਾਂ, ਸਾਰਿਆਂ ਦੇ ਸਾਹਮਣੇ ਦੁਕਾਨ ਨਹੀਂ ਖੋਲਣੀ, ਪਿਛਲੇ ਪਾਸਿਓਂ ਬੂਹਾ ਖੋਲ ਕੇ ਤੇ ਕਰ ਤੂੰ ਇਸ ਤਰ੍ਹਾਂ ਕਰਕੇ। ਗੱਲ ਇਹ ਹੈ ਕਿ ਜਿਹੜਾ ਭੁੱਖ ਨਾ ਮੁਆਸ਼ਰੇ ਦਾ ਬੜਾ ਵੱਡਾ ਪਾਪ ਏ, ਤੇ ਇਸ ਵਾਸਤੇ ਜਦੋਂ ਜਿਹੜੇ ਮੁਆਸ਼ਰੇ ਚ ਵੀ ਭੁੱਖ ਹੋਵੇਗੀ, ਥੋੜਾ ਹੋਣਗੀਆਂ, ਲੋੜਾਂ ਹੋਣਗੀਆਂ ਇੰਨੀਆਂ ਜ਼ਿਆਦਾ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਹੋਣਗੀਆਂ। ਵੇਖੋ ਨਾ, ਤੁਹਾਡੀ ਤਾਲੀਮ ਪੜ੍ਹਾਈ ਦਾ ਮਾਮਲਾ, ਤੁਹਾਡੀ ਸਿਹਤ ਦਾ ਮਾਮਲਾ, ਤੁਹਾਡੇ ਖਾਣ ਪੀਣ ਦਾ ਮਾਮਲਾ, ਇਹ ਰਿਆਸਤ ਦੀ ਜ਼ਿੰਮੇਦਾਰੀ ਹੈ, ਸਟੇਟ ਦੀ।
5: ਜੀ ਜੀ।
6: ਔਰ ਜਿਹੜੀ ਸਟੇਟ ਪੂਰੀ ਨਹੀਂ ਕਰਦੀ ਔਰ ਉਸ ਮੁਆਸ਼ਰੇ ਦੇ ਵਿੱਚ ਭੁੱਖੇ, ਤੇ ਜਦੋਂ ਭੁੱਖ ਹੋਵੇਗੀ ਤੇ ਫਿਰ ਉਹਨੇ ਆਖਿਆ ਸੀ, ਇਹ ਸਲੀਮ ਕਾਸ਼ਰ ਦਾ ਸ਼ੇਰ ਹੈ ਕਿ ਢਿੱਡ ਦੀ ਅੱਗ ਪਈ ਤਨ ਲੂੰਦੀ ਏ, ਸੋਚਾਂ ਦੀ ਅੱਗ ਰੂਹ ਨੂੰ ਸਾੜੇ, ਤਰਲੇ ਕਰ ਕਰ ਹਾਰ ਗਿਆ ਵਾ, ਇੱਕ ਬੁੱਝਦੀ ਇੱਕ ਬਲ ਜਾਂਦੀ ਏ।
5: ਤੇ
6: ਫਿਰ ਇਹ ਜਿਹੜਾ ਨਾ ਮੁਆਸ਼ਰਾ, ਮੁਆਸ਼ਰੇ ਦੇ ਅੰਦਰ ਫਿਰ ਜਦੋਂ ਭੁੱਖ ਹੀ ਭੁੱਖ ਹਰ ਪਾਸੇ ਹੋਏਗੀ ਤੇ ਉਹਦੇ ਤੋਂ ਬਾਅਦ ਫਿਰ ਭਾਅ ਵਧਣਗੇ। ਵੇਖੋ ਨਾ, ਇੱਕ ਤੇ ਬੰਦੇ ਕੋਲ ਵਸੀਲਾ ਕੋਈ ਨੀ,
5: ਜੀ ਜੀ,
6: ਦੂਜਾ ਉਹਦੇ ਵਸੀਲੇ ਸਾਰੇ ਖੋਲੇ ਗਏ ਨੇ,
5: ਹਾਏ ਹਾਏ,
6: ਹਾਂਜੀ, ਉਹਦਿਆਂ ਵਸੀਲਿਆਂ ਤੇ ਮੱਲਾਂ ਮਾਰ ਲਈਆਂ ਨੇ, ਚਾਤਰਾਂ ਨੇ, ਚਲਾਕਾਂ ਨੇ, ਜਿਹੜੇ ਅੱਗੋ ਪਿੱਛੋਂ ਚੋਰਾਂ ਚਕਾਰਾਂ ਨਾਲ ਸਾਰੇ ਮਿਲ ਮਿਲਾ ਕੇ, ਤੇ ਫਿਰ ਉਹ ਵਿਚਾਰੇ ਸਾਰੇ ਢਿੱਡ ਦੀ ਅੱਗ ਤੇ, ਢਿੱਡ ਦਾ ਤੰਦੂਰ ਜਿਹੜਾ ਨਾ, ਇਹਦੇ ਵਿੱਚ ਤੇ ਰੋਟੀ ਪਾਣੀ ਹੈ।
5: ਹਾਂਜੀ,
6: ਜਿਵੇਂ ਸੁਤਰਾ ਸ਼ਾਹ ਨੇ ਕਿਹਾ ਸੀ ਕਿ ਧਿਆਨ ਗਿਆਨ ਸਭ ਸੁਤਰਿਆ ਦੂੰ ਟਾਪਾਂ ਦੇ ਹੇਠ, ਤੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆਂ ਰਹਿ ਕੇ ਵੇਖ।
5: ਵਾਜੀ ਹਾਂਜੀ, ਬਾਜਵਾ ਸਾਹਿਬ, ਬਾਬਾ ਫਰੀਦ ਜੀ ਦਾ ਵੀ ਤੇ ਸ਼ਲੋਕ ਹੈ ਨਾ ਕਿ ਪੰਜ ਰੁਕਨ ਇਸਲਾਮ ਦੇ, ਛੇਵਾਂ ਫਰੀਦ ਦਾ ਟੁੱਕ, ਜਿਹਨੇ ਲੱਭ ਦਾ ਛੇਵਾਂ ਤੇ ਪੰਜ ਵੀ ਜਾਂਦੇ ਮੁੱਕ।
6: ਹਾਂ ਬਿਲਕੁਲ, ਜੇ ਨਾ ਹੋਵੇ ਟੁੱਕ ਤੇ ਸਭ ਕੁਝ ਜਾਵੇ ਮੁੱਕ।
5: ਬਿਲਕੁਲ ਜੀ ਬਿਲਕੁਲ, ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਸਾਡਾ ਅੱਜ ਦਾ ਅਖਾਣ ਹੈ ਭਾ ਭੁੱਖਿਆਂ ਨੇ ਵਧਾਏ। ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਲੋ ਪਾਈ ਬਾਜਵਾ ਸਾਹਿਬ, ਕਿ ਰਿਆਸਤ ਦੀਆਂ ਜ਼ਿੰਮੇਦਾਰੀਆਂ ਜਿਹੜੀਆਂ, ਜਦੋਂ ਰਿਆਸਤ ਨਲਾਇਕੀ ਵਿਖਾਏ, ਉਹਦੇ ਤੋਂ ਵਾਂਝੀ ਹੋ ਜੇ, ਬੇਵੱਸ ਹੋਏ, ਤੇ ਫਿਰ ਖੇਡ ਕੁਝ ਲੋਕਾਂ ਦੇ ਹੱਥਾਂ 'ਚ ਆ ਜਾਂਦੀ ਹੈ, ਜਿਹੜੇ ਫਿਰ ਆਮ ਲੋਕਾਂ ਦੀ ਭੁੱਖ ਦੇ ਨਾਲ ਖੇਡਦੇ ਆ, ਫਾਇਦਾ ਚੁੱਕਦੇ
6: ਨੇ ਆਪਣੇ ਸਿਰ 'ਚ ਪਾਈ, ਫਿਰ ਉਹ ਗੱਲ ਬਣ ਜਾਂਦੀ ਹੈ। ਔਰ ਜਿਹੜੀ ਸਰਕਾਰ ਹੈ ਨਾ ਜੀ, ਇਹ ਕੰਮ ਸਰਕਾਰਾਂ ਦੇ ਨੇ ਕਿ ਤੁਹਾਡੀ ਜ਼ਿੰਦਗੀ ਦਾ, ਤੁਹਾਡੀ ਜ਼ਿੰਦਗੀ ਦੀ ਸਿਕਿਉਰਿਟੀ, ਤੁਹਾਡੀ ਰੋਟੀ ਦਾ ਇੰਤਜ਼ਾਮ, ਤੁਹਾਡੇ ਬੱਚਿਆਂ ਦੀ ਤਾਲੀਮ ਦਾ ਇੰਤਜ਼ਾਮ, ਪੜ੍ਹਾਈ ਦਾ, ਸਿੱਖਿਆ ਦਾ, ਵਿਦਿਆ ਦਾ, ਤੁਹਾਨੂੰ ਰੁਜ਼ਗਾਰ ਦੇਣ ਦਾ,
5: ਠੀਕ ਹੈ,
6: ਸਾਰੇ ਮਾਮਲਿਆਂ ਦੀ ਸਰਕਾਰ ਜਿਹੜੀ ਹੈ ਨਾ, ਉਹ ਜ਼ਿੰਮੇਦਾਰ ਹੋਣੀ ਚਾਹੀਦੀ ਹੈ, ਰਿਸਪਾਂਸੀਬਲ ਹੋਣੀ ਚਾਹੀਦੀ ਹੈ। ਅਗਰ ਉਹ ਨਹੀਂ ਹੁੰਦੀ ਤੇ ਫਿਰ ਉਹ ਸਰਕਾਰ ਹੋਣ ਦੇ ਮਿਆਰ ਤੇ, ਉਹਦੇ ਤੁਲ ਤੇ ਪੂਰੀ ਨਹੀਂ ਉਤਰ।
5: ਬਿਲਕੁਲ ਠੀਕ ਹੈ, ਸਾਡਾ ਅੱਜ ਦਾ ਅਖਾਣ ਹੈ ਭਾ ਭੁੱਖਿਆਂ ਨੇ ਵਧਾਏ ਨੇ, ਸਾਡੇ ਨਾਲ ਇਹਸਾਨ ਬਾਜਵਾ ਸਾਹਿਬ। ਬਾਜਵਾ ਸਾਹਿਬ, ਇਹਦੇ ਤੋਂ ਇਹ ਵੀ ਮੁਰਾਦ ਲਈ ਜਾ ਸਕਦੀ ਹੈ ਕਿ ਜੋ ਡਿਮਾਂਡ ਹੈ, ਜੋ ਸਪਲਾਈ ਹੈ, ਉਹਦੇ ਚ ਫਰਕ, ਇਹਦੇ ਤੇ ਉਤਰਦਾ ਪੂਰਾ ਇਹ ਅਖਾਣ?
6: ਹਾਂਜੀ ਹਾਂਜੀ ਬਿਲਕੁਲ ਉਤਰਦਾ ਜੀ, ਮੈਂ ਇਕਨੋਮਿਕ ਚ ਐਮ ਏ ਕੀਤਾ ਹੈ ਭਲਿਆਂ ਸਮਿਆਂ ਦਾ,
5: ਬੱਲੇ ਬੱਲੇ,
6: ਤੇ ਉਹਦੇ ਚ ਸਪਲਾਈ ਤੇ ਡਿਮਾਂਡ ਦੀ ਥਿਊਰੀ ਨਾਲ ਜਿਹੜੇ ਰੇਟ ਨੇ ਨਾ, ਰੇਟ ਦਾ ਜਿਹੜਾ ਤਯਨ ਹੈ ਨਾ, ਇਹ ਤੇ ਕਰਦੀ ਹੀ ਡਿਮਾਂਡ ਤੇ ਸਪਲਾਈ ਹੈ। ਵੇਖੋ ਨਾ, ਮਾਰਕੀਟ ਕੋਈ ਸ਼ਾਇਦ ਲੱਭਦੀ ਹੀ ਨਹੀਂ, ਹਾਂਜੀ, ਤੇ ਲੋਕ ਉਹਨੂੰ ਲੱਭਣ ਵਾਸਤੇ ਜਿਹੜੀ ਉਹਨਾਂ ਦੀ ਜ਼ਰੂਰਤ ਹੈ, ਵੇਖੋ ਨਾ, ਖਾਣ ਪੇਟ ਦੇ ਜਿਹੜੀ ਸ਼ਾਇਦ ਪਾਣੀ ਹੈ, ਤੁਹਾਡੀ ਕਣਕ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਜਾਂ ਰੋਟੀ ਨਾਲ ਜੁੜੀ ਕੋਈ ਸ਼ਾਇ, ਉਹ ਮਾਰਕੀਟ ਚ ਅਗਰ ਲੱਭਦੀ ਨਹੀਂ ਪਈ ਜਾਂ ਉਹਨੂੰ ਜਾਣ ਬੁੱਝ ਕੇ ਅਗਾਂਹ ਪਿੱਛਾ ਕਰਤਾ ਗਿਆ, ਸ਼ਾਰਟ ਕਰ ਦਿੱਤਾ ਗਿਆ, ਜਿਸ ਤਰ੍ਹਾਂ ਇਹ ਸਟਾਕਿਸਟ ਲੋਕ ਜਿਹੜੇ ਨੇ ਚਾਤਰ ਚਲਾ ਕੇ, ਕੈਪੀਟਲਿਸਟ ਲੋਕ ਜਿਹੜੇ ਸਰਮਾਇਆਦਾਰ ਨੇ, ਜਿਸ ਤਰ੍ਹਾਂ ਕਰਦੇ ਨੇ, ਤੇ ਉਹ ਫਿਰ ਵਿਚਾਰੇ ਮਾੜੇ ਲੋਕ ਤੇ ਮਹਿੰਗੀ ਲੈਣ ਨੂੰ ਵੀ ਤਿਆਰ ਹੋ ਜਾਣਗੇ ਨਾ,
5: ਏਦਾਂ ਜੀ,
6: ਢਿੱਡ ਦੇ ਤੰਦੂਰ ਚ ਰੋਟੀਆਂ ਤੇ ਪਾਣੀਆਂ ਨੇ, ਉਹ ਫਿਰ ਚੀਜ਼ ਮਹਿੰਗੀ ਲੈਣ ਲਈ ਤਿਆਰ ਹੋ ਜਾਣਗੇ। ਉਹ ਜਦੋਂ ਮਜਬੂਰੀ ਨਾਲ ਮਹਿੰਗੀ ਲੈਣ ਨੂੰ ਤਿਆਰ ਹੋਣਗੇ, ਤੇ ਉਹ ਜਿਹੜਾ ਸਰਮਾਇਆਦਾਰ ਹੈ ਉਸੇ ਗੱਲ ਨੂੰ ਆਪਣਾ ਭਾਅ ਸਮਝ ਲੇਗਾ, ਮੇਰਾ ਭਾਅ ਵੱਧ ਗਿਆ, ਤੇ ਹੁਣ ਜਿਹੜਾ ਹੋਰ ਵੀ ਗੁਆਏਗਾ ਉਹਨੂੰ ਆਖੇਗਾ ਜੀ, ਉਹ ਫਲਾਣਾ ਮੇਰੇ ਕੋਲੋਂ ਫਲਾਣੀ ਜਿਹਾ ਇਸ ਭਾਅ ਲੈ ਕੇ ਗਿਆ, ਹਾਂਜੀ, ਮੈਂ ਤੈਨੂੰ ਕਿਵੇਂ ਸਸਤੀ ਦਿਆਂ।
5: ਬਿਲਕੁਲ ਠੀਕ, ਬਿਲਕੁਲ ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਸਾਨ ਬਾਜਵਾ ਸਾਹਿਬ, ਕਿ ਅੱਜ ਦੀ ਅਖਾਣ ਕਹਾਣੀ ਚ ਤੁਸੀਂ ਅਖਾਣ ਭਾ ਭੁੱਖਿਆਂ ਨੇ ਵਧਾਏ, ਇਹਦਾ ਬੜਾ ਵਿਸਤਾਰ ਨਾਲ ਨਿਤਾਰਾ ਕੀਤਾ। ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਥੋਂ ਇਜਾਜ਼ਤ ਚਾਹੁੰਦੇ ਹਾਂ
6: ਜੀ, ਮਿਹਰਬਾਨੀ, ਧੰਨਵਾਦ ਜੀ, ਧੰਨਵਾਦ।
5: ਮਸੂਦ ਮੱਲੀ ਨੂੰ ਵੀ ਇਜਾਜ਼ਤ ਦਿਓ, ਫਿਰ ਮਿਲਾਂਗੇ SBS ਪੰਜਾਬੀ ਤੇ।
0: ਜੀ ਹਾਂ ਦੋਸਤੋ, ਲਹਿੰਦੇ ਪੰਜਾਬ ਤੋਂ ਜਿਹੜੀ ਆਪਾਂ ਇਹ ਨਵੀਂ ਲੜੀ ਸ਼ੁਰੂ ਕੀਤੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿ ਲਈਏ ਕਿ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ, ਉਹ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਣਾ ਜੀ 04 3979 7 6 7 0 4 39 799 7 67 ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸਾਡੀ ਸਾਰੀਆਂ ਪੇਸ਼ਕਾਰੀਆਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਅਤੇ ਜੇ ਤਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ SBS ਪੰਜਾਬੀ ਨੂੰ ਜ਼ਰੂਰ ਫੋਲੋ ਕਰੋ ਜੀ। ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਤੁਹਾਡਾ ਆਪਣਾ SBS ਪੰਜਾਬੀ। ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ। ਮਿਲਾਂਗੇ ਸੋਮਵਾਰ, ਅਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4-5 ਰੇਡੀਓ 'ਤੇ ਜਾਂ ਸਪੋਟੀਫਾਈ 'ਤੇ, ਜਾਂ ਤੁਸੀਂ ਜਿੱਥੋਂ ਵੀ ਆਪਣੇ ਪੋਡਕਾਸਟ ਸੁਣਦੇ ਹੋ ਸਾਡੇ ਨਾਲ ਜ਼ਰੂਰ ਜੁੜਨਾ। ਰੱਖੋ ਆਪਣਾ ਖਿਆਲ, ਸੁਣਦੇ ਰਹੋ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।

0: Your news from here and hits from home. SBS South Asian.
1: ਛੱਡ ਕੇ ਡਰਾਈਵਰੀ ਕੋਈ ਜੋਬ ਲੱਗ ਜਾ ਚੰਨਾ ਪ੍ਰੋਫੈਸ਼ਨ ਕੋਈ ਹੋਵੇ ਚ